0: ਦੇ ਹਰ ਕੋਨੇ ਵਿਚ ਨਵੀਨਤਾ ਲਿਆਂਦੀ ਏ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ ਤੇ ਸਰਕਾਰੀ ਸੇਵਾਵਾਂ ਵਿਚ ਵੀ ਸੁਧਾਰ ਕੀਤਾ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ AI, ਸੈਮੀ ਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਨਵੀਆਂ ਤਕਨਾਲੋਜੀਆਂ ਦੇ ਖੇਤਰ ਵਿਚ ਤੇਜ਼ੀ ਨਾਲ ਤਰੱਕੀ ਕਰ ਰਿਹਾ। ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ BBG ਰਾਮਜੀ ਕਾਨੂੰਨ ਤਹਿਤ ਹਰੇਕ ਮਾਲੀ ਸਾਲ ਵਿਚ 125 ਦਿਨਾਂ ਦੀ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਏਗੀ। ਇਹ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀਰਾਮਜੀ ਕਾਨੂੰਨ ਦੇ ਲਾਗੂ ਹੋਣ ਨੂੰ ਇਕ ਇਤਿਹਾਸਕ ਪ੍ਰਾਪਤੀ ਦਸਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਚੌਹਾਨ ਨੇ ਕਿਹਾ ਕਿ ਇਹ ਕਾਨੂੰਨ ਲੱਖਾਂ ਦਿਹਾਤੀ ਕਾਮਿਆਂ ਲਈ ਸਵੈ ਮਾਣ ਅਤੇ ਉਪਜੀਵਿਕਾ ਨੂੰ ਯਕੀਨੀ ਬਣਾਉਣ ਵਿਚ ਇਕ ਨਵਾਂ ਅਧਿਆਇ ਦਰਸਾਉਂਦਾ ਹੈ।
1: आज का दिन ऐतिहासिक दिन है। विकसित भारत जी राम जी योजना आज से लागू हो गई। हमारी कोशिश रही है कि ट्रांजिशन स्मूथ हो जाए। सभी राज्यों ने बजट में प्रावधान किया है। अकेले केंद्र सरकार ने 95,600 करोड़ रुपए से ज्यादा की राशि इस साल विकसित भारत जी राम जी योजना के लिए रखी है। इसमें राज्यों का हिस्सा मिला लिया जाए तो ये 1,51,282 करोड़ रुपया होती है। इतनी विशाल राशि न केवल मजदूर भाइयों और बहनों को रोजगार देगी बल्कि विकसित गांव को बनाने में सहायक सिद्ध होगी।
0: ਉਨਾ ਕਿਹਾ ਕਿ ਇਹ ਕਾਨੂੰਨ ਹਰੇਕ ਦਿਹਾਤੀ ਪਰਿਵਾਰ ਨੂੰ 125 ਦਿਨਾਂ ਦੇ ਰੁਜ਼ਗਾਰ ਦਾ ਕਾਨੂੰਨੀ ਅਧਿਕਾਰ ਦਿੰਦਾ। ਇਸ ਪਹਿਲਕਦਮੀ ਵਿਚ ਭਰੋਸਾ ਪ੍ਰਗਟ ਕਰਦੇ ਹੋਏ ਸ੍ਰੀ ਚੌਹਾਨ ਨੇ ਕਿਹਾ ਕਿ ਇਹ ਪਿੰਡਾਂ ਵਿਚ ਉਪਜੀਵਿਕਾ ਦੇ ਨਵੇਂ ਮੌਕੇ ਪੈਦਾ ਕਰੇਗਾ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ੁਰੂਆਤ ਵਿਚ ਵਿਰੋਧ ਕਰਨ ਤੋਂ ਬਾਅਦ ਵਿਕਸਿਤ ਭਾਰਤ ਜੀਰਾਮ ਜੀ ਯੋਜਨਾ ਲਾਗੂ ਕਰ ਦਿੱਤੀ ਏ। ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਪ੍ਰੇਮ ਸ਼ੁਕਲਾ ਨੇ ਕੇਂਦਰ ਦੀ ਦਿਹਾਤੀ ਰੁਜ਼ਗਾਰ ਯੋਜਨਾ ਨੂੰ ਲਾਗੂ ਕਰਨ ਦੇ ਪੰਜਾਬ ਸਰਕਾਰ ਦੇ ਅਚਾਨਕ ਫੈਸਲੇ ਤੇ ਸਵਾਲ ਉਠਾਏ। ਉਨਾਂ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਸਰਕਾਰ ਹੁਣ ਵਿਧਾਨ ਸਭਾ ਚੋਣ ਹਾਰਨ ਦੇ ਡਰੋਂ ਵੀ ਜੀਰਾਮ ਜੀ ਯੋਜਨਾ ਦੀ ਸ਼ਲਾਘਾ ਕਰ ਰਹੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨੌਜਵਾਨਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਮਰਪਣ, ਇਮਾਨਦਾਰੀ ਅਤੇ ਮਜ਼ਬੂਤ ਨੈਤਿਕ ਕਦਰਾਂ ਕੀਮਤਾਂ ਨਾਲ ਮੁਹਾਰਤ ਹਾਸਲ ਕਰਨ ਦਾ ਸੱਦਾ ਦਿੱਤਾ ਹੈ। ਅਨੰਦਪੁਰ ਵਿਖੇ ਆਂਧਰਾ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਤੇ ਵਚਨਬੱਧਤਾ ਇਕ ਸਮਾਵੇਸ਼ੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਏਗੀ। ਰਾਸ਼ਟਰਪਤੀ ਨੇ ਗ੍ਰੈਜੁਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਜ਼ਿੰਦਗੀ ਭਰ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਤੇਜ਼ ਤਕਨੀਕੀ ਤਰੱਕੀ ਹਰ ਖੇਤਰ ਨੂੰ ਬਦਲ ਰਹੀ ਏ। ਉਨਾਂ ਕਿਹਾ ਕਿ ਡਿਗਰੀ ਪ੍ਰਾਪਤ ਕਰਨਾ ਸਿੱਖਣ ਦਾ ਅੰਤ ਨਹੀਂ ਹੋਣਾ ਚਾਹੀਦਾ। ਉਨਾਂ ਨੇ ਵਿਦਿਆਰਥੀਆਂ ਨੂੰ ਉਭਰ ਰਹੀਆਂ ਤਕਨਾਲੋਜੀਆਂ ਮੁਤਾਬਕ ਢਲਣ, ਨਵੇਂ ਵਿਚਾਰਾਂ ਦੀ ਪੜਚੋਲ ਕਰਨ ਅਤੇ ਲਗਨ ਨਾਲ ਨਵੀਆਂ ਕਾਢਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRNewsAR ਜਲੰਧਰ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਕਿਹਾ ਕਿ ਬਦਲਦੇ ਸੁਰੱਖਿਆ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਫੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕੀਤਾ ਜਾਏਗਾ। 31ਵੇਂ

0: ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋਵੇ।
1: इस बदलते सिक्योरिटी एनवायरनमेंट की चुनौतियों का सामना करने के लिए हमें सेना के मॉडर्नाइजेशन को नए उत्साह और दृढ़ संकल्प के साथ आगे बढ़ाना होगा। हमारा उद्देश्य एक ऐसी टेक्नोलॉजी इनेबल्ड फ्यूचर रेडी आर्मी का निर्माण करना है जो हर तरीके से मल्टी डोमेन में ऑपरेट करने के लिए सक्षम हो।
0: ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਰਹੱਦਾਂ ਤੇ ਉਭਰ ਰਹੇ ਖਤਰਿਆਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਏ ਅਤੇ ਕਿਸੇ ਵੀ ਸੁਰੱਖਿਆ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਏ। ਜਨਰਲ ਸੇਠ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਫੌਜੀ ਰਣਨੀਤੀ ਅਤੇ ਨਵੀਆਂ ਤਕਨਾਲੋਜੀਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਹੋਏਗਾ। ਉਨ੍ਹਾਂ ਕਿਹਾ ਕਿ ਨਵੀਨਤਾ ਨੂੰ ਫੌਜ ਦੇ ਸੰਚਾਲਨ, ਪਹੁੰਚ, ਮਾਨਸਿਕਤਾ ਅਤੇ ਸਮਰੱਥਾ ਵਿਕਾਸ ਵਿਚ ਜੋੜਿਆ ਜਾਏਗਾ।
1: हम अपनी सीमाओं और उभरते खतरों के प्रति निरंतर सतर्कता बरकरार रखेंगे और राष्ट्र सुरक्षा के समक्ष किसी भी चुनौती का प्रभावी ढंग से सामना करने के लिए उच्च स्तर की ऑपरेशनल रेडीनेस बनाए रखेंगे। नवाचार हमारी सोच, कार्य प्रणाली और क्षमता विकास का अभिन्न अंग होगा।
0: ਪੰਜਾਬ ਵਿਚ ਸਵੇਰੇ ਬਠਿੰਡਾ ਡੱਬ ਵਾਲੀ ਰਾਸ਼ਟਰੀ ਸ਼ਾਹਰਾਹ ਤੇ ਰਾਜਸਥਾਨ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਏ ਤੇ 8 ਹੋਰ ਮਾਮੂਲੀ ਰੂਪ ਚ ਜ਼ਖਮੀ ਹੋ ਗਏ ਨੇ। ਉਨ੍ਹਾਂ ਦੀ ਗੱਡੀ ਇਕ ਖੜੇ ਟਰੱਕ ਨਾਲ ਟਕਰਾ ਗਈ। ਇਹ ਤੀਰਥ ਯਾਤਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਉਸ ਤੋਂ ਬਾਅਦ ਅਮਰਨਾਥ ਜੀ ਯਾਤਰਾ ਤੇ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਬਠਿੰਡਾ ਪੁਲਿਸ ਦੇ ਹਲਕਿਆਂ ਨੇ ਦਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹੈ, ਮਾਮਲੇ ਦੀ ਜਾਂਚ ਜਾਰੀ ਏ। तेल मार्केटिंग कंपनियां ने 19 किलोग्राम दे व्यापारक एलपीजी सिलेंडर की कीमत 183 रुपए 50 पैसे घटा दी है। इंडियन ऑयल कॉरपोरेशन लिमिटेड मुताबिक नवीं दर आज तो लागू हो गई ने। इस कटौती तो बाद हुन दिल्ली विच 19 किलोग्राम दा व्यापारक एलपीजी सिलेंडर 2930 रुपए विच उपलब्ध होगा।

0: ਮੁਤਾਬਿਕ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਿਚ 19 ਕਿਲੋਗ੍ਰਾਮ ਦਾ ਵਪਾਰਕ LPG ਸਿਲੰਡਰ 2,930 ਰੁਪਏ ਵਿਚ ਉਪਲਬਧ ਹੋਏਗਾ। ਇਸ ਫੈਸਲੇ ਨਾਲ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਤੇ ਖਾਣ ਪੀਣ ਦੇ ਹੋਰ ਕਾਰੋਬਾਰਾਂ ਨੂੰ ਫਾਇਦਾ ਹੋਏਗਾ। ਅੱਜ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ। ਇਹ ਦਿਨ ਜਨਤਕ ਸਿਹਤ ਦੀ ਰੱਖਿਆ ਲਈ ਡਾਕਟਰਾਂ ਦੇ ਸਮਰਪਣ ਅਤੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਹ ਦਿਨ ਹਰ ਸਾਲ 1 ਜੁਲਾਈ ਨੂੰ ਡਾਕਟਰ ਵਿਧਾਨ ਚੰਦਰ ਰਾਏ ਦੇ ਜਨਮ ਅਤੇ ਬਰਸੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ JP ਨੱਡਾ ਨੇ ਡਾਕਟਰ ਦਿਵਸ ਤੇ ਦੇਸ਼ ਭਰ ਦੇ ਸਾਰੇ ਡਾਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਰੇਸ਼ਨ ਅਮਿਸਤਾ ਤਹਿਤ ਵੈਨੇਜ਼ੁਏਲਾ ਵਿਚ ਰਾਹਤ ਕਾਰਜਾਂ ਵਿਚ ਲੱਗੇ ਭਾਰਤੀ ਡਾਕਟਰਾਂ ਤੇ ਮੈਡੀਕਲ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਿਲ ਸਮੇਂ ਵਿਚ ਲੋੜਵੰਦਾਂ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਸਮਰਪਣ ਪ੍ਰੇਰਣਾਦਾਇਕ ਏ। ਉਨ੍ਹਾਂ ਕਿਹਾ ਕਿ ਮੈਡੀਕਲ ਮੁਲਾਜ਼ਮ ਹਰ ਸੰਕਟ ਵਿਚ ਪੂਰੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਂਦੇ ਨੇ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਡਾਕਟਰ ਦਿਵਸ ਦੇ ਮੌਕੇ ਤੇ ਸਿਹਤ ਸੰਭਾਲ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਵਧਾਈ ਦਿੱਤੀ ਏ। ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਨੱਡਾ ਨੇ ਦੇਸ਼ ਭਰ ਦੇ ਡਾਕਟਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪੇਸ਼ੇਵਰਾਨਾ ਰਵੱਈਏ ਅਤੇ ਮਨੁੱਖਤਾ ਦੀ ਸੇਵਾ ਲਈ ਸ਼ਲਾਘਾ ਕੀਤੀ। ਉਤਰਾਖੰਡ ਦੇ ਮਦਰਸਾ ਸਿੱਖਿਆ ਸਿਲਸਿਲੇ ਵਿਚ ਅੱਜ ਤੋਂ ਇਕ ਵੱਡਾ ਬਦਲਾਅ ਲਾਗੂ ਹੋਇਐ। ਨਵੇਂ ਸਿਲਸਿਲੇ ਤਹਿਤ ਉਤਰਾਖੰਡ ਮਦਰਸਾ ਸਿੱਖਿਆ ਬੋਰਡ ਨੂੰ ਖਤਮ ਕਰ ਦਿੱਤਾ ਜਾਏਗਾ। ਰਾਜ ਦੇ ਸਾਰੇ ਘੱਟ ਗਿਣਤੀ ਵਿਦਿਅਕ ਅਦਾਰੇ ਨਵੇਂ ਢਾਂਚੇ ਅਧੀਨ ਕੰਮ ਕਰਨਗੇ। ਉਤਰਾਖੰਡ ਸਰਕਾਰ ਨੇ ਸਿੱਖਿਆ ਸਿਲਸਿਲੇ ਨੂੰ ਹੋਰ ਆਧੁਨਿਕ, ਪਾਰਦਰਸ਼ੀ ਤੇ ਬਰਾਬਰ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਐ। ਸਮਾਜ ਭਲਾਈ ਤੇ ਘੱਟ ਗਿਣਤੀ ਭਲਾਈ ਮੰਤਰੀ ਖਜਾਨ ਦਾਸ ਨੇ ਦਸਿਐ ਕਿ ਸਾਰੇ ਮੌਜੂਦਾ ਮਾਨਤਾ ਪ੍ਰਾਪਤ ਮਦਰਸਿਆਂ ਨੂੰ ਉਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਅਧੀਨ ਲਿਆਂਦਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਿਰਫ ਮੁਸਲਿਮ ਭਾਈਚਾਰੇ ਤੱਕ ਸੀਮਿਤ ਨਹੀਂ ਹੋਏਗਾ, ਸਗੋਂ ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਭਾਈਚਾਰੇ ਨਾਲ ਸਬੰਧਿਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਤੇ ਵੀ ਬਰਾਬਰ ਲਾਗੂ ਹੋਏਗਾ। ਅੱਜ ਦੇਸ਼ ਭਰ ਵਿਚ 78ਵਾਂ ਰਾਸ਼ਟਰੀ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਜਾ ਰਿਹੈ। 1949 ਵਿਚ ਅੱਜ ਦੇ ਹੀ ਦਿਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸਥਾਪਨਾ ਹੋਈ ਸੀ। ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਐ। ਇਹ ਵਾਧਾ ਨਵੇਂ ਪਾਸਪੋਰਟ ਸੋਧ ਨਿਯਮਾਂ 2026 ਦੇ ਮੁਤਾਬਿਕ ਏ। ਇਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਨਵੇਂ 36 ਪੰਨਿਆਂ ਦੇ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਲਾਗਤ ਹੁਣ 2500 ਰੁਪਏ ਹੋਏਗੀ। 60 ਪੰਨਿਆਂ ਦੇ ਆਮ ਪਾਸਪੋਰਟ ਜਾਂ ਦੁਬਾਰਾ ਜਾਰੀ ਕੀਤੇ ਪਾਸਪੋਰਟ ਦੀ ਕੀਮਤ ਹੁਣ 3500 ਰੁਪਏ ਹੋਏਗੀ, ਜਦੋਂ ਕਿ ਤਤਕਾਲ ਸਕੀਮ ਤਹਿਤ ਇਹ ਫੀਸ 6000 ਰੁਪਏ ਹੋਏਗੀ। 36 ਪੰਨਿਆਂ ਦੇ ਪਾਸਪੋਰਟ ਦੇ ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ ਵਿਚ ਇਕ ਬਦਲਵੇ ਪਾਸਪੋਰਟ ਨੂੰ ਜਾਰੀ ਕਰਨ ਦੀ ਲਾਗਤ 5000 ਹੋਏਗੀ ਅਤੇ ਅਜਿਹੇ ਹੀ 60 ਪੰਨਿਆਂ ਦੇ ਪਾਸਪੋਰਟ ਦੀ ਲਾਗਤ 6000 ਰੁਪਏ ਹੋਏਗੀ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡਿਜੀਟਲ ਇੰਡੀਆ ਮੁਹਿੰਮ ਦੇ 11 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਸੁਸ਼ਾਸਨ ਨੂੰ ਇਕ ਨਵੀਂ ਦਿਸ਼ਾ ਦਿੱਤੀ ਏ। ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਕਾਨੂੰਨ ਅੱਜ ਤੋਂ ਲਾਗੂ ਹੋ ਗਿਐ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਨੂੰਨ ਦੇ ਲਾਗੂ ਹੋਣ ਨੂੰ ਇਤਿਹਾਸਕ ਪ੍ਰਾਪਤੀ ਦਸਿਐ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕਹਿਣਾ ਕਿ ਨੌਜਵਾਨਾਂ ਦੀ ਊਰਜਾ, ਹੁਨਰ ਤੇ ਵਚਨਬੱਧਤਾ ਇਕ ਸਮਾਵੇਸ਼ੀ ਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਮੁਹੰਮਦ ਅਮਾਰ। ਵਜ਼ੀਰ ਆਜ਼ਮ ਨੇ ਮੋਦੀ ਨੇ ਕਿਹਾ ਹੈ ਕਿ ਪਿਛਲੇ 11 ਬਰਸ ਕੇ ਦੌਰਾਨ ਡਿਜੀਟਲ ਇੰਡੀਆ ਨੇ ਗਰੀਬੋਂ ਔਰ ਮਹਿਰੂਮ ਤਬਕਾਤ ਕੋ ਬਾਇਖਤਿਆਰ ਬਣਾਇਆ ਹੈ ਔਰ ਲਾਖੋਂ ਅਫਰਾਦ ਕੇ ਰਹਿਣ ਸਹਿਣ ਮੇਂ ਆਸਾਨੀ ਪੈਦਾ ਕੀ ਹੈ। ਵਿਕਸਿਤ ਭਾਰਤ ਜੀ ਰਾਮ ਜੀ ਐਕਟ ਕੇ ਤਹਿਤ ਉਜਰਤੋਂ ਮੇਂ ਇਜ਼ਾਫਾ ਆਜ ਸੇ ਲਾਗੂ ਹੋ ਰਹਾ ਹੈ। ਫੌਜੀ ਅਮਲੇ ਕੇ ਸਰਬਰਾਹ ਜਨਰਲ ਧੀਰਜ ਸੇਠ ਨੇ ਫੌਜ ਕੇ 31ਵੇਂ ਸਰਬਰਾਹ ਕੀ ਹੈਸੀਅਤ ਸੇ ਜ਼ਿੰਮੇਦਾਰੀ ਸੰਭਾਲ ਲਈ ਹੈ। ਉਨ੍ਹੋਂਨੇ ਬਦਲਤੀ ਹੋਈ ਸਿਕਿਉਰਿਟੀ ਕੀ ਸੂਰਤਹਾਲ ਕੇ ਚੈਲੰਜੋਂ ਸੇ ਨਿਬਟਨੇ ਕੇ ਲੀਏ ਫੌਜ ਕੀ ਜਦੀਦਕਾਰੀ ਪਰ ਜ਼ੋਰ ਦਿਆ। ਮਰਕਜ਼ੀ ਅਹੁਦਾ ਸ਼ਿਵਰਾਜ ਸਿੰਘ ਚੌਹਾਨ ਔਰ ਕਿਰਨ ਰਿਜੀਜੂ ਨੇ ਅਰੁਣਾਚਲ ਪ੍ਰਦੇਸ਼ ਮੇਂ ਸੈਲਾਬ ਸੇ ਮੁਤਾਸਰਾ ਇਲਾਕੋਂ ਕਾ ਫਜ਼ਾਈ ਮੁਆਇਨਾ ਕੀਆ। ਭਾਰਤੀ ਮੌਸਮੀਆਤ ਮਹਿਕਮੇ ਨੇ ਕਿਹਾ ਹੈ ਕਿ ਆਇੰਦਾ ਦੋ ਰੋਜ਼ ਕੇ ਦੌਰਾਨ ਮੌਨਸੂਨ ਕੇ ਦਿੱਲੀ, ਹਰਿਆਣਾ, ਚੰਡੀਗੜ੍ਹ ਔਰ ਪੰਜਾਬ ਕੀ ਜਾਨਿਬ ਬਢ਼ਨੇ ਕਾ ਇਮਕਾਨ ਹੈ ਔਰ ਫੀਫਾ ਆਲਮੀ ਕੱਪ ਮੇਂ ਮੈਕਸੀਕੋ ਇਕਵਾਡੋਰ ਕੋ 2-0 ਸੇ ਹਰਾ ਕਰ ਪ੍ਰੀ ਕੁਆਟਰ ਫਾਈਨਲ ਮੇਂ ਪਹੁੰਚ ਗਿਆ ਹੈ। ਅਬ ਖਬਰੇਂ ਤਫਸੀਲ ਸੇ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਹੁਕਮਰਾਨੀ ਕੇ ਨਿਜ਼ਾਮ ਕੋ ਨਈ ਸ਼ਕਲ ਦੀ ਹੈ, ਸ਼ਹਿਰੀਓਂ ਕੋ ਬਾਇਖਤਿਆਰ ਬਣਾਇਆ ਹੈ ਔਰ ਹਮਾਜਿਹਤ ਤਰੱਕੀ ਕੋ ਤੇਜ਼ ਕੀਆ ਹੈ। ਮੁਹਿੰਮ ਕੇ 11 ਸਾਲ ਮੁਕੰਮਲ ਹੋਣੇ ਪਰ ਵਜ਼ੀਰ ਆਜ਼ਮ ਨੇ ਡਿਜੀਟਲ ਇੰਡੀਆ ਨੇ زندگی کے ہر شعبے کو متاثر کیا ہے. انہوں نے زور دے کر کہا کہ آسان ڈیجیٹل ادائیگی اور فوائد کی